0: ਡਾਕਟਰ ਬੈਠੇ ਨੇ ਜੀ
1: ਉਮਰ ਦਸਾਰਵੀ ਸਰ ਤੀਰਵੀ
2: ਛੀ ਉਮਰ
1: ਤੀਰ ਦਹਵੀ ਹੁਮ ਪਹਗ ਸੀਰਵੀ ਔਰ ਜਵਾਨਾਂ ਵਾੜਾ ਬਰਾਬਰ ਨਦੀ ਪੂਮਰ ਜਵਾਨਾਂ ਵਾੜਾ ਬਰਾਬਰ ਨਦੀ ਪੂਮਰ ਜ਼ਨੇ ਮਨ ਜ਼ਨੇ ਨਿਮ ਮਨ ਜ਼ਨੇ ਨਿਮ ਸੀਰਵੀ
2: ਵਾਹ
1: ਔਰ ਖੁਸ਼ਾਲ ਖਟਕ ਖੁਕਲ ਮਖ ਪਕਾਰ
2: ਦੇ
1: ਕਦ ਸਵਾਦ ਕਦ ਪਕਲੇ
2: ਕਦ ਬਣੇ
1: ਗ੍ਰਾਨ ਮੀਨਾ ਵਾਲੋ ਮੀਨਾ ਖਲੂਸ ਸਲਾਮੁਨਾ ਇਹਤਰਾਮਾਤ ਔਰ ਨੇਕੀ ਹਿਲੀ ਹਿਲ ਲਰੂ ਚ ਰੋਗ ਜੋੜ ਬਏ ਔਰ ਮੌਸਮ ਚ ਦੇ ਆਗਾ ਹਰ ਔਰਜ਼ ਯੋ ਕਦਮ ਯਖਨੇ ਤਰਫ ਤੇ ਨਜ਼ਦੀਕੀ ਔਰ ਨਨ ਖੁਪ ਕੇ ਇਹ ਸਹਰ ਨਾ ਸਲਗ ਡੇਰ ਬਾਰਾਨ ਸ਼ਵੇ ਦੇ ਹੋ ਉਸ ਹੁਮ ਮਾਜੀਗਰੀ ਕੀ ਦਸੀਓ ਸ਼ੇਬਾ ਸ਼ੋਰੋਸ਼ ਲਾ ਮੁਚ ਸਟੂਡੀਓ ਤਰ ਦਨ ਰਾਤ ਲੂ ਨੋ ਦੇ ਬਾਹਰ ਲਗ ਲਗ ਬਾਰਾਨ ਵਰੇ ਦ ਮੁਖਤਿਆਰ ਸ਼ਾਹੀਨ ਸਤਾਸੋ ਰੋਰ ਸਤਾਸੋ ਖਾਦਮ ਦ ਉਹ ਰਜ਼ੀਨੀ ਪ੍ਰੋਗਰਾਮ ਨੇ ਇੰਡੀਆ ਡਰਗੋ ਨੂੰ ਸਰਾ ਸਤਾਸੋ ਬਦਰਾਨ ਖਿਦਮਤ ਕੇ ਹਾਜ਼ਰ ਦੇ ਔਰ ਤਾਸੋ ਦ ਰੇਡੀਓ ਅਮਨ ਨਿਊਜ਼ ਨੈਟਵਰਕ ਨਾ ਨੇਕ ਬਨੇਗਾ ਦ ਪ੍ਰੋਗਰਾਮ ਦ ਫੇਸਬੁੱਕ ਪਪਾਣਾ ਗੋਰੇ ਔਰ ਰੇਡੀਓ ਔਰ ਗ੍ਰਹਿ ਮੀਨਾ ਵਾਲੋ ਜ਼ਮੂਨ ਦਾ ਕੋਸ਼ਿਸ਼ ਹੋਈ ਚੇ ਮੂੰਗ ਦਾ ਬਟਾਗ੍ਰਾਮ ਖਸੂਸਨ ਦਸ ਖਲਕ ਰਾਮ ਖਿਤਕੂ ਚੇ ਅਗੂ ਦ ਖਪਲ ਕਾਰ ਔਰ ਜ਼ਿਆਰ ਪਾ ਹਵਾਲੇ ਸਰ ਯੋ ਨੁਮ ਹੋਈ ਯੋ ਕਿਰਦਾਰ ਵੀ ਔਰ ਅਗੂ ਡੇਰ ਇਸਤਰੀ ਕਰੀ ਵੀ ਪ ਮੁਖਤਲਿਫ ਸ਼ੋਬੋ ਕੀ ਕਾਗਾ ਤਿਬ ਦੇ ਸਾਇੰਸ ਦੇ ਤਾਲੀਮ ਦੇ ਸ਼ੇਰ ਓ ਅਦਬ ਦੇ ਮੌਸੀਕੀ ਦੇ یعنی د ژوند چې څومره رنگونه دي نو او زموږ کوشش وی چې د دغه شخصیت راولو او تاسو سره کینو ریډیو امن نیوز نیٹ ورک بټاګرام دا کوشش وی چې موږ تاسو ځان سره په پروګرام کې شامل کو نو زموږ خدا یو سولاری دي چې په هغه لاره تاسو موږ سره په پروګرام کې شامل دي شي تاسو خپل موبایل راوخلی او نیغ په نیغه موږ ته کال وکړئ په 0309 پروگرام کی شامل پیغام نم سرا موبائل رائٹ میسج آپشن تلاٹ سے التولی کے آر اے بی اسپیس ورک خپل پیغام خپل نم خپل کلی نم او پو پینز په 8583 باندې متر اورې گئے تاسو زموږ دا پروگرام په www.redioaman.com باندې نیټ پنې کتلې شي او زموږ د فیسبوک پاڼه دا ریډیو امن نیوز نیټورک بټګرام ګران مینوالو نن موږ سره ملمه دې زموږ جانان ملګری او په موږ ډېر ګران ملګری زموږ جانان پیر او په موږ ډېر ګران پیر پیر نادر شاه صاحب پیر صاحب پروگرام کے درتار کلے او پخیر نار لے ہوئے خصوصی شکریہ دا کہ چپ لنڈ تنگ وقت کی منگل موقع راک
2: گران مختار شاہین سیب اور ریڈیو من او سمر چر کو ابریدن کی زمن کتون کی دی ٹولو السلام علیکم وعلیکم
1: السلام
2: استاد سو نڑے منن چ تا سو من ددی عزت مولا را کو ددی قابلو کر زولو
1: دیرم مہربانی پی سیب منگ دا تیرو یو سور زنا بلکہ یو سو ہفتو نا دس یو سلسلہ شروع کرے دے چھے منگ با دا ہزاری دا بٹاگرام دا تورغر یعنی
2: ہزارہ ڈویژن چھے
1: سمجھے ہزارہ ڈویژن بے پکی خصوصاً لگا بیلی بیلی زلی
2: زلی
1: کا بٹاگرام